0: He has tracked the pulse of power from Washington to Korea.
1: What's beautiful is every stitch here carries both heritage and hope. To truly understand the impact of this foundation, you have to listen to the women whose lives have been completely transformed by this needle and thread.
2: ਫੁਲਕਾਰੀ ਦਾ ਕੰਮ ਜੀ ਮੈਂ ਕੁਛ ਥੋੜ੍ਹਾ ਥੋੜ੍ਹਾ ਪਹਿਲਾਂ ਵੀ ਕਰਦੀ ਸੀ ਸਾਪੇ ਵਾਲਾ ਕੰਮ ਕਰਦੀ ਸੀ ਅਤੇ ਜਦੋਂ ਆਹ ਕੰਮ ਕਰਨ ਲੱਗਿਆ ਜੀ ਅਸੀਂ ਜਿਹੜਾ ਇਹ ਸਕੇਲ ਨਾਲ ਕੰਮ ਕਰਦੇ ਹਾਂ ਇਹ 10 ਤੋਂ ਲੱਗੇ ਤੇ ਜੀ 10 ਦੇ ਵਿੱਚ ਟ੍ਰੇਨਿੰਗ ਲਿੱਤੀ ਤੀ 10 ਤੋਂ ਕੰਮ ਕਰਦੇ ਕਰਦੇ ਜੀ ਸਾਨੂੰ ਆਹ ਸਮਾਂ ਆ ਗਿਆ ਸਾਨੂੰ ਇਹਦੇ ਵਿੱਚ ਜਿਹੜੀ ਸਾਨੂੰ ਬਹੁਤ ਵਧੀਆ ਲੱਗਦਾ ਮੈਨੂੰ ਤਾਂ ਇਹ ਮੇਰਾ ਤਾਂ ਜਿਵੇਂ ਆਪਾਂ ਕਹਿੰਦੇ ਨਾ ਵੀ ਮੈਨੂੰ ਤਾਂ ਸੌਂਕ ਇਹ ਚੀਜ਼ ਦਾ ਇੱਕ ਤਾਂ ਆਪਾਂ ਕਹਿੰਦੇ ਹੁੰਦੇ ਹਾਂ ਜੀ ਵੀ ਆਪਾਂ ਕੋਈ ਮਜਬੂਰੀ ਨੂੰ ਕੰਮ ਕਰਦੇ ਹਾਂ ਵੀ ਮੈਨੂੰ ਲੋੜ ਆ ਮੈਂ ਮਜਬੂਰ ਹਾਂ ਪਰ ਮੇਰਾ ਅੰਦਰੋਂ ਸੌਂਕ ਇਹੋ ਜਿਹਾ ਵੀ ਮੈਂ ਇਹ ਕੰਮ ਮੇਰੇ ਮਨ ਨੂੰ ਇਹ ਬਹੁਤ ਜ਼ਿਆਦਾ ਫਿੱਟ ਹੋਇਆ ਵਾ ਇਹ ਕਈ ਵਾਰ ਚੱਲ ਮਜਬੂਰ ਵੀ ਹੁੰਦੀਆਂ ਨੇ ਇਹ ਜਿਵੇਂ ਆਪਾਂ ਕਹਿੰਦੇ ਨੇ ਮੈਂ ਤਾਂ 1 ਰੁਪਈਏ ਨੂੰ ਵੀ ਤਰਸ ਦੀਦੀ ਅੱਜ ਜੋ ਮੈਂ ਕੰਮ ਕਰਦੀ ਹਾਂ ਮੈਨੂੰ ਇਹ ਕੰਮ ਦੇ ਜ਼ਰੀਏ ਮੈਂ ਆਪਣੇ ਪੈਰਾਂ 'ਤੇ ਖੜੀ ਹਾਂ ਕਿਉਂਕਿ ਮੈਂ ਮੇਰੇ ਬੱਚਿਆਂ ਨੂੰ ਵੀ ਸਾਥ ਦੇ ਰਹੀ ਹਾਂ ਕਢਾਈ ਦੇ ਕੰਮ 'ਚ ਮਿਹਨਤ ਕਰਕੇ ਜਿਵੇਂ ਅੱਗੇ ਬੱਚਿਆਂ ਤੋਂ ਮੰਗਦੇ ਤੇ ਮੈਂ ਘਰਦਿਆਂ ਤੋਂ ਮੰਗਦੀ ਤੀ ਕੋਈ ਪੈਸਾ ਹੁਣ ਮੈਨੂੰ ਉਹ ਮੰਗਣ ਦੀ ਲੋੜ ਨਹੀਂ ਹੈਗੀ ਮੇਰੇ ਮਨ ਨੂੰ ਇਹ ਹੁੰਦਾ ਵੀ ਹਾਂ ਮੇਰੇ ਕੋਲ 2 ਪੈਸੇ ਹੈਗੇ ਨੇ ਜੋ ਮੈਂ ਚੀਜ਼ ਲੈਣੀ ਆ ਮੈਂ ਆਪਣੀ ਆਪ ਲੈ ਸਕਦੀ ਹਾਂ
3: ਹਾਂਜੀ ਮੇਰਾ ਨਾਮ ਹਰਦੀਪ ਕੌਰ ਆ ਜੀ ਮੈਂ 2014 ਤੋਂ ਕੰਮ ਸਟਾਰਟ ਕੀਤਾ ਸੀ ਅਤੇ ਮੈਂ ਜਾਣੀ ਮੇਰੇ ਸਹੁਰੇ ਭਾਂਬਰੀ ਸਾਹਿਬ ਨੇ ਮੇਰੇ ਨਹੁਰੇ ਨੇ ਜੀ ਅਤੇ ਪਹਿਲਾਂ ਫੁਲਕਾਰੀ ਬਾਰੇ ਕੁਛ ਨਹੀਂ ਸੀ ਪਤਾ ਜਾਣੀ ਮਤਲਬ ਕਿ ਸਾਪੇ 'ਤੇ ਜ਼ਿਆਦਾ ਕੰਮ ਕਰਦੀਆਂ ਸੀ ਅਸੀਂ ਜਿਵੇਂ ਦਾਦੀਆਂ ਕਹਿ ਦਿੰਦੀਆਂ ਸੀ ਵੇਖਣ ਕੱਢੋ ਤੁਸੀਂ ਅਤੇ ਉਸ ਤੋਂ ਬਾਅਦ ਸਾਨੂੰ ਜਾਣੀ ਗੱਠ ਦੇਣੀ ਵੀ ਨਹੀਂ ਸੀ ਆਉਂਦੀ ਵੀ ਕਿਵੇਂ ਗੱਠ ਦੇਈਦੀ ਆ ਜਾਣੀ ਸਾਨੂੰ ਮਾਸਟਰ ਮੈਡਮ ਨੇ ਦਿਖਾਇਆ ਸਾਨੂੰ ਵੇਖਣ ਗੱਠ ਦੇਈਦੀ ਆ ਅਤੇ ਜਾਣੀ ਬਹੁਤ ਵਧੀਆ ਸਿੱਖਿਆ ਜੀ ਅਸੀਂ ਨੇ ਸਾਨੂੰ ਸਿੱਖਣ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਪਹਿਲਾਂ ਬਹੁਤ ਦਿੱਕਤ ਆਈਆਂ ਨੇ ਜਾਣੀ ਸਾਨੂੰ ਸਫਾਈ ਦਾ ਘੱਟ ਪਤਾ ਸੀ ਵੇਖਣ ਸਫਾਈ ਦੇਣੀ ਹੈ ਧਾਗੇ ਦੇ ਨਾਲ ਜਾਂ ਇੱਕਣ ਮਤਲਬ ਗੱਠ ਦੇਣੀ ਹੈ ਜਾਣੀ ਇਹਦੇ ਬਾਰੇ ਸਾਨੂੰ ਕੁਛ ਨਹੀਂ ਸੀ ਪਤਾ ਜਾਣੀ ਇਹਨਾਂ ਨੇ ਜੋ ਸਿਖਾਇਆ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਸਿਖਾਇਆ ਸਨ
4: ਅਤੇ ਫੁਲਕਾਰੀ ਨੇ ਤੁਹਾਡੀ ਜ਼ਿੰਦਗੀ ਨੂੰ ਕਿੱਦਾਂ ਬਦਲਿਆ ਜਾਂ ਇਸ ਕਲਾ ਨੇ ਤੁਹਾਡੀ ਜ਼ਿੰਦਗੀ ਨੂੰ ਕਿੱਦਾਂ
3: ਬਦਲਿਆ ਹਾਂਜੀ ਸਾਨੂੰ ਜ਼ਿੰਦਗੀ ਨੂੰ ਇਹ ਬਦਲਿਆ ਵੀ ਜਿਵੇਂ ਹੁਣ ਅਸੀਂ ਅੱਗੇ ਪੈਸਾ ਜਾਣੀ ਹਸਬੈਂਡ ਤੋਂ ਮੰਗਦੇ ਸੀ ਜਾਂ ਵੱਡੇ ਬਜ਼ੁਰਗ ਤੋਂ ਮੰਗਦੇ ਸੀ ਜਾਣੀ ਸਾਨੂੰ ਉਹ ਦਿੱਕਤ ਨਹੀਂ ਆਈ ਜੀ ਹੁਣ ਮੰਗਣ ਦੀ ਉਹ ਜਦੋਂ ਵੀ ਸਾਡੇ ਕੋਲ ਕੋਈ ਸੈਲਰੀ ਆਉਂਦੀ ਜਾਂ ਕੋਈ ਚੀਜ਼ ਖਰੀਦਣੀ ਆ ਅਸੀਂ ਜਾਂ ਕੋਈ ਬੱਚੇ ਨੇ ਚੀਜ਼ ਲੈਣੀ ਅਸੀਂ ਆਪਣੀ ਪੋਕ ਮਨੀ 'ਚੋਂ ਖਰੀਦ ਸਕਦੇ ਸਾਨੂੰ ਜਾਣੀ ਖੁਸ਼ੀ ਮਹਿਸੂਸ ਹੁੰਦੀ ਹੈ ਜਦ ਆਪਣਾ ਪੈਸਾ ਅਸੀਂ ਆਪ ਵਰਤਦੇ ਹਾਂ
5: ਮੈਂ 2010 ਤੋਂ ਸਟਾਰਟ ਕਰਕੇ ਅੱਜ ਮੈਨੂੰ 15 ਤੋਂ 16 ਸਾਲ ਹੋ ਗਏ ਮੈਂ ਇਹਦੇ ਵਿੱਚ ਪਹਿਲਾਂ ਸ਼ੁਰੂ ਦੇ ਸਟਾਰਟਿੰਗ ਦੇ ਵਿੱਚ ਕੁਝ ਸਾਲ ਮੈਨੇ ਟ੍ਰੇਨਿੰਗ ਦਿੱਤੀਆਂ ਜਿਹਦੇ ਵਿੱਚ 250 ਤੋਂ 300 ਕੁੜੀਆਂ ਨੂੰ ਟ੍ਰੇਨ ਕੀਤਾ ਸੀ ਜਿਹਦੇ ਵਿੱਚੋਂ 4-5 ਮਾਸਟਰ ਟ੍ਰੇਨਰ ਨਿਕਲ ਕੇ ਆਏ ਨੇ ਜੋ ਅੱਗੇ ਕੰਮ ਸਿਖਾ ਰਹੇ ਨੇ ਅਤੇ ਟ੍ਰੇਨਿੰਗ ਦੇ ਰਹੇ ਨੇ
4: ਅਤੇ ਐਸੀ ਫੈਂਡਰੀਆਂ ਇਸ ਇਲਾਕੇ ਦੇ ਕਿੰਨੀਆਂ ਲੇਡੀਜ਼ ਜੁੜੀਆਂ ਦੀਆਂ ਇੱਥੇ ਜੋ ਪ੍ਰੋਡਕਸ਼ਨ ਲਿਆਉਂਦੇ
5: ਪ੍ਰੋਡਕਸ਼ਨ ਦੇ ਵਿੱਚ ਸਾਡੇ ਕੋਲ 150 ਤੋਂ 200 ਕੁੜੀ ਕੰਮ ਕਰ ਰਹੀ ਹੈ ਹਾਂਜੀ ਅਲੱਗ ਅਲੱਗ ਪਿੰਡਾਂ ਦੇ ਵਿੱਚ ਨੇ ਕਿਸੇ ਇੱਕ ਪਿੰਡ ਦੇ ਵਿੱਚ ਨਹੀਂ ਹੈਗੀਆਂ ਜਿਸ ਤਰ੍ਹਾਂ ਇੱਕ ਪਿੰਡ ਦੇ ਵਿੱਚੋਂ 15 ਤੋਂ 10 ਕਿਸੇ ਪਿੰਡ 'ਚ 10 ਨੇ ਕਿਸੇ 'ਚ 15 ਕਿਸੇ 'ਚ 20 ਕਿਸੇ 'ਚ 8 ਕਿਸੇ 4 ਕੁੜੀਆਂ ਵੀ ਕੰਮ ਕਰਦੀਆਂ ਨੇ ਇਸ ਤਰ੍ਹਾਂ
4: ਜੇ ਇਸ ਆਰਟ ਫਾਰਮ ਦੀ ਗੱਲ ਕਰੀਏ ਹੈ ਨਾ ਇਸ ਹੈਂਡੀਕ੍ਰਾਫਟ ਦੀ ਗੱਲ ਕਰੀਏ ਇਹਨੇ ਤੁਹਾਡੀ ਲਾਈਫ ਨੂੰ ਕਿੱਦਾਂ ਬਦਲਿਆ ਜੇ ਤੁਸੀਂ ਦੱਸ ਸਕੋ
5: ਮੇਰੀ ਲਾਈਫ ਤਾਂ ਦੇਖੋ ਇਹ ਤੁਸੀਂ ਯਕੀਨ ਨਹੀਂ ਕਰੋਗੇ ਮੈਨੇ ਆਪਣੇ ਜਿਹੜੇ ਪੇਕਾ ਘਰ ਸੀ ਉੱਥੇ ਵੀ ਬਹੁਤ ਜ਼ਿਆਦਾ ਗਰੀਬੀ ਸੀ ਅਤੇ ਜਦੋਂ ਵਿਆਹ ਕਰਕੇ ਆਈ ਉਸ ਘਰ ਦੇ ਵਿੱਚ ਵੀ ਬਹੁਤ ਜ਼ਿਆਦਾ ਗਰੀਬੀ ਸੀ ਮੈਨੂੰ ਇੱਥੋਂ ਇਜਾਜ਼ਤ ਨਹੀਂ ਸੀ ਕਿ ਮੈਂ ਆਪਣੇ ਜਿਹੜਾ ਗੇਟ ਆ ਉਹ ਗੇਟ ਤੋਂ ਬਾਹਰ ਜਾ ਕੇ ਝਾੜੂ ਵੀ ਲਾ ਸਕਾਂ ਜਾਂ ਫਿਰ ਮੈਂ ਕਦੇ ਬੱਸ ਦੀ ਟਿਕਟ ਤੱਕ ਵੀ ਨਹੀਂ ਸੀ ਲਈ ਮੈਨੂੰ ਬੱਸ ਚੜ੍ਹਨਾ ਵੀ ਨਹੀਂ ਆਉਂਦਾ ਸੀਗਾ ਅਤੇ ਜਦੋਂ ਮੈਂ ਨਾਭਾ ਫਾਊਂਡੇਸ਼ਨ ਦੇ ਵਿੱਚ ਜੁਆਇਨ ਕੀਤਾ ਅਤੇ ਮੈਨੂੰ ਅੱਜ ਜਿਸ ਤਰ੍ਹਾਂ ਮੈਂ ਤੁਹਾਡੇ ਸਾਹਮਣੇ ਬੋਲ ਰਹੀ ਹਾਂ ਮੇਰੇ 'ਚ ਕੋਈ ਕੌਨਫੀਡੈਂਸ ਨਹੀਂ ਸੀਗਾ ਬੋਲਣ ਦਾ ਜਦ ਮੇਰੇ ਕੋਲ ਬੈਠੇ ਇਨਸਾਨ ਨੂੰ ਮੇਰੀ ਆਵਾਜ਼ ਸੁਣਾਈ ਨਹੀਂ ਸੀ ਦਿੰਦੀ ਇੱਥੇ ਆ ਕੇ ਮੇਰੀ ਮਤਲਬ ਨਾਭਾ ਫਾਊਂਡੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਗਰੋਥ ਹੋਈ ਹੈ
6: Now, to keep the training accessible, safe, and deeply rooted in community spirit, the Nabha Foundation conducts its training workshops in sacred shared spaces, the local Gurdwaras. It is under the serene roof of the village Gurdwara that this skill is passed down, surrounding the artisan with a naturally positive and peaceful vibe.
4: Gurmeet ji, tusi itthe ki karde ho Nabha Foundation de vich?
7: ਸਰ ਮੈਂ ਇੱਥੇ ਫੁਲਕਾਰੀ ਟ੍ਰੇਨਰ ਦੀ ਜੋਬ ਕਰਦੀ ਹਾਂ
4: ਕਿੰਨੇ ਸਾਲਾਂ ਤੋਂ ਕਰ ਰਹੇ ਹੋ
5: ਮੈਂ 2015 ਤੋਂ ਕਰ ਰਹੀ ਹਾਂ। 2017 ਦੇ ਵਿੱਚ ਮੈਂ ਫੁਲਕਾਰੀ ਟ੍ਰੇਨਰ ਦੀ ਜੋਬ।
7: ਅੱਛਾ ਸਰ, ਤੁਸੀਂ 2 ਸਾਲ ਸਿੱਖਿਆ ਅਤੇ ਫਿਰ 2 ਸਾਲ ਦੇ ਵਿੱਚ ਤੁਸੀਂ ਟ੍ਰੇਨਰ ਬਣ ਗਏ?
5: ਜੀ ਸਰ।
7: ਵਾਓ, ਤਾਂ ਹੁਣ ਤੱਕ ਕਿੰਨੀਆਂ ਕੁੜੀਆਂ ਨੂੰ ਤੁਸੀਂ ਟ੍ਰੇਨ ਕਰ ਚੁੱਕੇ ਹੋ?
5: 150-200 ਕੁੜੀਆਂ ਨੂੰ ਕਰਤਾ ਸਰ ਟ੍ਰੇਨ।
7: ਅੱਛਾ, ਅਤੇ ਕਿੰਨੀ ਦੇਰ 'ਚ ਟ੍ਰੇਨਿੰਗ ਹੋ ਜਾਂਦੀ ਹੈ ਜੇ ਕੋਈ ਜਲਦੀ ਸਿੱਖਣ ਵਾਲਾ ਹੋਵੇ?
5: 1 ਵੀਕ 'ਚ ਸਿੱਖ ਲੈਂਦੀਆਂ ਨੇ ਸਰ।
7: ਅੱਛਾ,
5: ਆਪਣੇ ਮਾਈਂਡ 'ਤੇ ਡਿਪੈਂਡ ਕਰਦਾ ਗਾ।
7: ਹਾਂ
5: ਹਾਂਜੀ, ਨਹੀਂ ਤਾਂ 20-25 ਦਿਨ ਪੂਰੇ ਲੱਗਦੇ ਹੈਗੇ ਸਰ। ਸਾਡੇ ਪਿੰਡ ਦੇ ਵਿੱਚ ਫੁਲਕਾਰੀ ਦੀ ਟ੍ਰੇਨਿੰਗ ਆਈ ਸੀ ਨਾਭਾ ਫਾਊਂਡੇਸ਼ਨ ਵੱਲੋਂ। ਮੇਰੇ 2 ਸਿਸਟਰ ਸੀਗੇ, ਉਹ ਕਰਦੇ ਹੁੰਦੇ ਸੀਗੇ ਅਤੇ ਮੈਂ ਸਟੱਡੀ ਕਰਦੀ ਸੀ। +1 ਦੇ ਵਿੱਚ ਸੀਗੀ ਜਦੋਂ ਮੈਂ ਸਿੱਖਣ ਲੱਗੀ ਸੀਗੀ। ਸਿਸਟਰ ਹੋਰ ਹੀ ਕਰਦੇ ਸੀ ਅਤੇ ਉਹਨਾਂ ਨੂੰ ਦੇਖ ਕੇ ਮੇਰਾ ਵੀ ਮਨ ਕੀਤਾ ਕਿ ਮੈਂ ਵੀ ਕਰਾਂ। ਅਤੇ ਥੋੜ੍ਹੀ ਘਰ ਦੀ ਕੰਡੀਸ਼ਨ ਸਹੀ ਨਹੀਂ ਸੀਗੀ ਅਤੇ ਉਹਦੇ ਕਰਕੇ ਮੈਨੂੰ ਇਹ ਸੀ ਕਿ ਮੈਂ ਫੁਲਕਾਰੀ ਦਾ ਕੰਮ ਸਿੱਖਾਂ ਅਤੇ ਮੇਰੀ ਇਨਕਮ ਹੋਵੇ ਅਤੇ ਮੈਂ ਆਪਣੀ ਪੜ੍ਹਾਈ ਦਾ ਖਰਚਾ ਖੁਦ ਚੱਕ ਸਕਾਂ।
7: ਔਰ ਜੈਸੇ ਹਮਨੇ ਜ਼ਿਕਰ ਕੀਆ ਥਾ ਕਿ ਆਪ ਹਮੇ ਵੀ ਸਿਖਾਏਂਗੀ, ਤੋ ਅਬ ਆਪ ਰੈਡੀ ਹੈ ਹਮੇ ਸਿਖਾਨੇ ਕੇ ਲੀਏ?
5: ਹਾਂਜੀ।
7: ਮੇਰੇ ਮਿੱਤਰ ਜੋ ਹੈ ਵੀ ਜੁਆਇਨ ਕਰਨਾ ਚਾਹਤੇ ਹੈ, ਵੋ ਉਹਨਾਂ ਨੇ ਕਲੇਮ ਕੀਆ ਕਿ ਉਹ ਬਹੁਤ ਅੱਛੀ ਕਢਾਈ ਕਰ ਲੈਤੇ ਹੈਂ, ਬਹੁਤ ਕੁਛ ਉਹਨਾਂ ਨੇ ਰਾਸਤੇ ਮੇਂ ਬਿਲਡ ਅਪ ਕੀਆ ਹੈ। ਤੋ ਸਿਡ, ਇਫ ਵੀ ਕੈਨ ਹੈਵ ਯੂ ਹੇਅਰ,
8: ਵਾਟਸ ਅਪ ਮੈਨ,
7: ਲੈਟਸ ਸੀ ਹਾਊ ਸਿਫਟਲੀ ਯੂ ਡਰਾਈਵ ਯੋਰ ਹੈਂਡ ਅਰਾਊਂਡ। ਯਾ,
8: ਸੋ ਆਈ ਹੈਵ ਕਲੇਮਡ, ਯੈਸ ਆਈ ਕੈਨ ਡੂ ਦਿਸ, ਬਟ ਆਈ ਜਸਟ ਓਵਰਹਰਡ ਕਿ ਇਟ ਇਜ਼ ਟਫ ਟੂ ਡੂ।
7: ਵੈਲ, that could be an excuse also for a lot of people, but I think
8: for sure,
7: I think you'll kill it. Let's see, ma'am, ek baar aap bataiye hame aur ye sir try karenge.
5: Ji sir, aise ye line jaati hai na, iske upar wali aise ek cross hoti hai, ye wali isko chhod kar uske upar wali dusri cross uthani hai,